ਸਾਡੇ ਸੱਜਣੋ ਅਤੇ ਮਿੱਤਰੋ ਅਤੇ ਬੇਲੀਓ ਅਤੇ ਬਹੁਤ ਬਹੁਤ ਜਿਹੜੇ ਕਹਿੰਦੇ ਆ ਨਾ ਕਾਬਲੇ ਇਹਤਰਾਮ ਸਾਡੇ ਸੁਣਨੇ ਵਾਲਿਓ, ਬਹੁਤ ਜ਼ਿਆਦਾ ਤੁਹਾਡਾ ਵੀ ਸ਼ੁਕਰੀਆ ਜੀ। ਸਾਨੂੰ ਹੁਣ ਜੁਆਇਨ ਕੀਤਾ ਸਟੂਡੀਓ ਦੇ ਵਿੱਚ ਇਕਬਾਲ ਬਾਈ ਨੇ, ਐਜ਼ ਯੂਜੂਅਲ ਐਜ਼ ਨੋਰਮਲ, ਵੈਰੀ ਮਾਸ਼ਾਅੱਲਾ ਡੀਸੈਂਟ ਪਰਸਨੈਲਿਟੀ, ਵਾਓ ਅਮੇਜ਼ਿੰਗ। It's very nice to speak to you, Iqbal bhai. Thank you. Aur Iqbal bhai zara thoda ja hat ke te thoda ja vakhra ja andaaz rakh de ya. Aur lorie ji hoye ji, lor lore, oh khud hi kende ya ji, lor lore. Main kya ji, mention not, kya baat hai ji. Aur tusi fikr na karo, kende ji saada vadhiya ja introduction kara diyo ji, taaruf kara diyo. Oye main kya ji, tusi fikr hi na karo. ਉਹ ਤੁਹਾਨੂੰ ਗਮ ਕਰਨੇ ਦੀ ਕੋਈ ਲੋੜ ਨਹੀਂ। ਇਕਬਾਲ ਬਾਈ ਤੁਹਾਡੇ ਲਈ ਵੈਸੇ ਇਹ ਬੜੇ ਚੰਗੇ ਅਤੇ ਵਧੀਆ ਅਲਫਾਜ਼ ਆ, ਹਮੇਸ਼ਾ ਸਾਡੇ ਨਾਲ ਜੀ ਬੜੇ ਵਧੀਆ ਅੰਦਾਜ਼ ਦੇ ਨਾਲ ਗੁਫ਼ਤਗੂ ਵੀ ਕਰਦੇ ਆ ਅਤੇ ਸਟੂਡੀਓ 'ਚ ਉਹਨਾਂ ਦੀ ਜਿਹੜੀ ਆਮਦ ਹੁੰਦੀ ਆ ਬੜੀ ਏਕ, ਜਿਸੇ ਕਹਿੰਦੇ ਨਾ ਕਿ ਦਿਲਚਸਪ ਔਰ ਥੋੜ੍ਹੀ ਵੱਖਰੀ ਅਤੇ ਮੁਨਫਰਿਦ ਟਾਈਪ ਦੀ ਹੁੰਦੀ ਹੈ ਜੀ। ਬਹੁਤ ਚੰਗਾ ਲੱਗਿਆ, ਯਕੀਨ ਕਰੋ ਤੁਹਾਡੇ ਨਾਲ ਗੱਲ ਕਰਕੇ ਵੀਰ ਜੀ। ਸਾਡੀ ਤੁਹਾਨੂੰ ਪਤਾ ਕਿ ਇਸ ਵਕਤ ਬ੍ਰਾਡਫੈਡਰੇਸ਼ਨ ਰੇਡੀਓ 14:13 AM ਦੇ ਉੱਤੇ ਸਾਡੀ ਬੜੀ ਇੱਕ ਦਿਲਕਸ਼ੀ ਆਈ ਅਤੇ ਦਿਲ ਨੂੰ ਛੂਹ ਲੈਣੇ ਵਾਲੀ ਇੱਕ ਨਸ਼ਿਆਤ ਜਿਹੜੀ, ਉਹਦੇ ਕੋਲੋਂ ਤੁਸੀਂ ਲੁਤਫ ਅੰਦੋਜ਼ ਹੋ ਰਹੇ ਹਾਂ, ਜਿਹੜੀ ਕਿ ਆਇਸ਼ਾ ਅਖਤਰ ਉਹਦੇ ਵਿੱਚ ਪੂਰੇ ਪੂਰੇ ਰੰਗ ਜਿਹੜੇ ਆ ਤੁਹਾਡੀ ਦਿਲਚਸਪੀ ਦੇ, ਇਕਬਾਲ ਬਾਈ ਦੀ ਦਿਲਚਸਪੀ ਦੇ ਅਤੇ ਆਪਣੇ ਵੀ ਦਿਲਚਸਪੀ ਦੇ ਜਿਹੜੇ ਨਾ ਰੰਗ ਵਾ ਉਹਨਾਂ ਦੀ ਆਮੇਜ਼ਿਸ਼ ਮੈਂ ਪੂਰੀ ਤਰ੍ਹਾਂ ਕੋਸ਼ਿਸ਼ ਕਰ ਰਹੀ ਹਾਂ ਮਿਲਾਉਣੇ ਦੀ, ਤਾਂ ਕਿ ਤੁਸੀਂ ਪ੍ਰੋਗਰਾਮ ਤੋਂ ਜ਼ਰਾ ਵੀ ਇੱਧਰ ਉੱਧਰ ਨਾ ਹਟੋ। ਔਰ ਤੁਸੀਂ ਕਹਿ ਦਿਓ ਕਿ ਫਿਰ ਉਹ ਹੀ ਪੰਜਾਬੀ ਦਾ ਜੀ, ਉਹ ਕਹਿੰਦੇ ਜੀ ਨਹੀਂ ਜੀ ਤੁਸੀਂ ਆਰਾਮ ਨਾਲ ਕਹਿ ਦਿਆ ਕਰੋ, ਇਹ ਕੋਈ ਬੁਰਾ ਲਫ਼ਜ਼ ਨਹੀਂ ਗਾ। ਉਹ ਕਹਿੰਦੇ ਜੀ ਸਾਨੂੰ ਤੇ ਅੱਜ ਚਾਸ ਆ ਗਈ ਬਈ, ਮੈਂ ਅਵੋਇਡ ਕਰਤੀ ਹੂੰ ਐਸੇ ਅਲਫਾਜ਼ ਸੇ, ਲੇਕਿਨ ਉਹ ਕਹਿੰਦੇ ਕਿਆ ਹੈ ਆਪ ਥੋੜਾ ਸਾ ਬੋਲ ਦਿਆ ਕਿ, ਤਾਂ ਮੈਨੂੰ ਕਿਹਾ ਠੀਕ ਹੈ ਬਈ ਬੋਲ ਦਿੱਤੇ ਹਾਂ ਜੀ, ਤੁਹਾਨੂੰ ਅਗਰ ਚਾਸ ਆ ਗਈ ਤੇ ਹੋਰ ਸਾਨੂੰ ਕੀ ਚਾਹੀਦਾ। ਅੱਛਾ ਜੀ, ਅਸੀਂ ਹੁਣ ਜਲਦੀ ਜਲਦੀ, ਮੈਂ ਫਿਰ ਇੱਦਾਂ ਦੀ ਲਫ਼ਜ਼ ਬੋਲ ਕੇ ਫਿਰ ਮੈਂ ਜਲਦੀ ਜਲਦੀ ਅੱਗੇ ਨੂੰ ਵੜਦੀ, ਜਲਦੀ ਜਲਦੀ ਬਣਨਾ ਵੀ ਪੈ ਰਿਹਾ ਕਿਉਂਕਿ ਸਾਨੂੰ ਦੇਖਣਾ ਪੈਂਦਾ ਕਿ ਸਾਡਾ ਪ੍ਰੋਗਰਾਮ ਜਿਹੜਾ ਨਾ ਉਹਦੇ ਵਿੱਚ ਪੂਰੇ ਪੂਰੇ ਜਿਹੜੇ ਤੁਹਾਡੇ ਦਿਲਚਸਪ ਅਤੇ ਤੁਹਾਡੇ ਫਰਮਾਇਸ਼ੀ ਸੌਂਗ ਜਿਹੜੇ ਹੁੰਦੇ ਨਾ ਉਹ ਤੁਹਾਨੂੰ ਪੇਸ਼ ਕੀਤੇ ਜਾਣ। ਇਕਬਾਲ ਬਾਈ ਨੇ ਇੱਕ ਫਰਮਾਇਸ਼ ਕੀਤੀ ਹੈ ਜੀ, ਉਹ ਹਮੇਸ਼ਾ ਦੀ ਤਰ੍ਹਾਂ ਜੀ ਖੁਦ ਵੀ ਅਮਿਤਾਭ ਬੱਚਨ ਬਣਨੇ ਦੀ ਵੀ ਕੋਸ਼ਿਸ਼ ਕਰਦੇ ਅਤੇ ਅਮਿਤਾਭ ਬੱਚਨ ਉਹਨਾਂ ਦੀ ਕੋਈ ਆਈਡੀਅਲ ਪਰਸਨੈਲਿਟੀ ਜੀ ਹੈ। ਬਿਲਕੁਲ ਇਕਬਾਲ ਬਾਈ, ਤੁਸੀਂ ਥੋੜ੍ਹਾ ਜਿਹਾ ਵੇਟ ਕਰੋ ਅਤੇ ਇਹ ਬਹੁਤ ਹੀ ਸੋਹਣਾ ਜਿਹਾ ਇੱਕ ਸਾਡੇ ਕੋਲ ਇੱਕ ਹੋਰ ਫਰਮਾਇਸ਼ੀ ਗੀਤ ਜਿਹੜਾ ਪੰਜਾਬੀ ਦਾ ਉਹ ਸਮਝ ਲਓ। ਉਸ ਤੋਂ ਪਹਿਲੇ ਸਾਡੀ ਵੈਬਸਾਈਟ ਬ੍ਰਾਡਫੋਰਡ ਏਸ਼ੀਅਨ ਰੇਡੀਓ .co/UK ਹੈ ਜੀ। ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ 0127430667 ਅਤੇ ਚਲੋ ਜੀ ਇਹ ਵਧੀਆ ਜਿਹਾ ਇਕਬਾਲ ਬਾਈ ਚਲੋ ਤੁਹਾਡੇ ਨਾਲ ਵੀ ਇਹ ਕਰਦੇ ਹਾਂ, ਪਹਿਲੇ ਇਹ ਗਾਣਾ ਸੋਹਣਾ ਜਿਹਾ ਸੁਣੋ ਤਾਂ ਫਿਰ ਪੰਜਾਬੀ ਦਾ ਤਾਂ ਫਿਰ ਤੁਹਾਡੀ ਪਸੰਦ ਦਾ ਵੀ ਅਸੀਂ ਗੀਤ ਲਗਾਵਾਂਗੇ, ਜਾਣਾ ਕੁਦਰੇ ਨਹੀਂ ਤੁਸੀਂ।

जी मोजस सामीन इकराम, प्रेफरेशन रेडियो 1413 AM पर आयशा अख्तर के संग एक दिलचस्प सा प्रोग्राम आप समात फरमा रही हैं। कोई गल नहीं, मैं जिते फिर भुल जानी हूँ, मैं फिर उर्दू शुरू कर लेनी। खैर, अपनी बोलियां, साड़ियां माँ बोलियां जड़ियां, पंजाबी, उर्दू, पश्तो, सारियां सोहनियां, चंगियां चंगियां। अच्छा जी, गल्लां होंदियां रहनगियां। ते इस तों पहले साड़ी वैबसाइट bradfordationradio.co.uk ते साडे स्टूडियो दा टैलीफोन नंबर है जी 01274306677। सानू इस वक्त ज्वाइन किया होया वा जी इकबाल भाई ने। ते इकबाल भाई कहिंदे कि ऐ मेरा डायलॉग जिहड़ा तुसी सुना दिओ, मैं पूरी कोशिश कर रही हाँ, लेकिन मैं उस तरह की आवाज़ नहीं निकाल सकती जो मेरा ख्याल है इन्होंने अमिताभ बच्चन की आवाज़ ली है। तो ओ किस तरह कहते कि हम जहाँ खड़े हो जाते हैं लाइन वहीं से शुरू हो जाती है, कुछ ऐसे ही है। तो ये जी इनका डायलॉग जो है, इन्हों का बड़ा फेमस ते मशहूर डायलॉग है। हमेशा जो भी स्टूडियो सन कॉल करते तो इन्हों की ये डायलॉग जड़े है ना वो साढ़े नाल नाल चलते, खुद भी बड़ा जॉली रेंदे ते सानू भी थोड़ा जहा इत हसने का खेलने का मौका मिल जाता। तबीयत तो पहले भी थोड़ी जी अज यकीन करो कि उदास उदास सी, लेकिन मैं क्या तुम सारियां उदासी के माहौल वल तो नहीं लैके जाना। खुद जिन्हों के उत्ते सानिहा गुजरिया, जो उन्होंने तुम पता कि इतनी बड़ी डकैती हुई है ब्रैडफर्ड दे विच ते जूलर की शॉप के उत्ते, तो असी हुण बाउंड हुंने आ कि नाम लईए तो उन्हों का सारा जिहड़ा है ना, बस इतना ही काफ़ी हुंदा कि तुहाडे अगे खुद ये न्यूज़ सारी आ गई होनी आ। तो वह लेकिन यह आ कि दिल थोड़ा बैठा बैठा आ, तो फिर उन्हों का भी असी वह भी साडा प्रोग्राम सुन रहे होने, साढ़े बहुत ही काबिले एहतराम वह ब्रदर आ। उन्होंने सानू साढ़े रेडियो बड़ा सपोर्ट किया, अपनी इस ਨੂੰ ਬੜਾ ਸਪੋਰਟ ਕੀਤਾ ਮਾਸ਼ਾਅੱਲਾ। ਉਹਨਾਂ ਦਾ ਤਾਵਨ ਹਮੇਸ਼ਾ ਸਾਡੇ ਨਾਲ ਜਿਹੜਾ ਵਾ ਇੱਕ ਬਹੁਤ ਹੀ ਸੁਨਹਿਰੇ ਹਰੂਫ ਜਿਹੜੇ ਉਹਨਾਂ ਦੇ ਨਾਲ ਲਿਖਿਆ ਜਾਏਗਾ। ਅਤੇ ਅਸੀਂ ਇਨਕਾਰੀ ਨਹੀਂ, ਉਹਨਾਂ ਨੇ ਸਾਡੇ ਨਾਲ ਬਹੁਤ ਤਾਵਨ ਕੀਤਾ। ਅੱਲਾਹ ਤਾਲਾ ਉਹਨਾਂ ਦੇ ਕਾਰੋਬਾਰ 'ਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇ। ਅੱਲਾਹ ਤਾਲਾ ਦਾ ਡੇਰੋਂ ਡੇਰ ਸ਼ੁਕਰ ਕਿ ਅੱਲਾਹ ਤਾਲਾ ਨੇ ਉਸ ਮਾਸੂਮ ਬੱਚੇ ਨੂੰ ਇਤਨੀ ਹਿੰਮਤ ਐਨਰਜੀ ਦਿੱਤੀ ਕਿ ਉਹਨੇ ਆਪਣੇ ਨਾਮ ਦੀ ਲਾਜ ਰੱਖਦੇ ਹੋਏ, ਹੁਣ ਤਾਂ ਉਹ ਨਾਮ ਅਲੀ ਸੁਬਹਾਨ ਅੱਲਾ ਨਾਮ ਹੀ ਐਸਾ ਹੈ। ਤੋ ਫਿਰ ਉਹਨੇ ਦੇਖੋ ਇੱਕ ਮਾਸੂਮ ਬੱਚੇ ਨੇ ਉਹਨਾਂ ਨੂੰ ਦਫਾ ਦੂਰ ਕਰ ਦਿੱਤਾ। ਅਤੇ ਇੱਦਾਂ ਦੇ ਜਿਹੜੇ ਵੀ ਆ ਜ਼ਾਲਮ ਲੋਕ, ਅੱਲਾਹ ਤਾਲਾ ਇਹਨਾਂ ਨੂੰ ਪਿੱਛੇ ਮਾਨ ਰੱਖੇ, ਦੂਰ ਕਰੇ। ਅੱਲਾਹ ਤਾਲਾ ਉਹਨਾਂ ਨੂੰ ਫੈਮਲੀ ਨੂੰ ਜਿਹੜਾ ਉਹਨਾਂ ਦਾ ਕੋਈ ਲੋਸ ਹੋਇਆ, ਅੱਲਾਹ ਤਾਲਾ ਉਹ ਤੋਂ ਦੁੱਗਣਾ ਤਿੱਗਣਾ ਉਹਨਾਂ ਦਾ ਲੋਸ ਜਿਹੜਾ ਉਹ ਪੂਰਾ ਕਰ ਦੇਵੇ। ਅਤੇ ਹਮੇਸ਼ਾ ਉਹਨਾਂ ਦਾ ਵੀ ਅਤੇ ਸਾਡਾ ਵੀ ਰੱਬ ਜਿਹੜਾ ਉਹ ਰਾਖਾ ਰਹੇ। ਅੱਲਾਹ ਤਾਲਾ ਇੱਦਾਂ ਦੇ ਜ਼ਾਲਮੀਨ ਹਾਸਦੀਨ ਕੋ ਸਾਨੂੰ ਸਭ ਨੂੰ ਬਚਾ ਕੇ ਰੱਖੇ। ਅਤੇ ਜੀ ਗੱਲ ਹੋ ਰਹੀ ਸੀਗੀ ਇਕਬਾਲ ਭਾਈ ਦੀ ਕਿ ਜਿਹੜਾ ਮਾਹੌਲ ਨੂੰ ਸਾਡੇ ਨੂੰ ਨਾ ਥੋੜ੍ਹਾ ਜਿਹਾ ਦਿਨ ਤਰੋ ਤਾਜ਼ਾ ਕਹਿੰਦੇ ਉਹ ਰੱਖਣੇ ਦੇ ਨਾਲ ਨਾਲ ਉਹ ਖੁਦ ਵੀ ਬੋਲਦੇ ਰਹਿੰਦੇ ਆ ਲਾਹੌਰ ਲਾਹੌਰ ਏ, ਅਤੇ ਜਿਹਨੇ ਲਾਹੌਰ ਨਹੀਂ ਦੇਖਿਆ ਤਾਂ ਉਹ ਜੰਮਿਆ ਹੀ ਨਹੀਂ। ਖੈਰ ਦੇਖੋ ਹੁਣ ਇੰਨੀਆਂ ਵੀ ਪਾਬੰਦੀਆਂ ਨਾ ਲਾਉਣ ਦਿਓ, ਲਾਵੋ ਉਹ ਕੁਛ ਤਾਂ ਸਾਨੂੰ ਬੋਲਣ ਦਿਓ ਨਾ, ਉਹ ਕੁਛ ਤਾਂ ਬੋਲਣੇ ਦੀ ਸਾਡੇ ਉੱਤੇ ਇਤਨੀਆਂ ਪਾਬੰਦੀਆਂ ਚੰਗੀਆਂ ਨਹੀਂ ਹੁੰਦੀਆਂ ਹੈਗੀਆਂ। ਉਹ ਬੰਦਾ ਕੈਦ ਕੈਦ ਜਿਹੀ ਮਹਿਸੂਸ ਕਰਦਾ। ਅਤੇ ਕਿਉਂ ਨਾ ਇਹ ਜਿਹੜਾ ਵਾ ਹਾਸੇ ਖੇਡੇ ਦਾ ਥੋੜ੍ਹਾ ਜਿਹਾ ਟਾਈਮ ਹੈਗਾ ਵਾ, ਵਕਤ ਹੈਗਾ, ਤੁਸੀਂ ਵੀ ਹੱਸ ਖੇਡ ਕੇ ਗੁਜ਼ਾਰੋ। ਅਤੇ ਅੱਗੇ ਹੀ ਜਿਹੜੀ ਤਬੀਅਤ ਇੰਨੀ ਬੋਝਲ ਜਿਹੀ ਹੋਈ ਹੋਈ ਆ, ਅਤੇ ਜਾਨ ਜਿਹਨੂੰ ਕਹਿੰਦੇ ਨਾ ਮੁੱਠੀ ਜਾਣਾ, ਅਤੇ ਬੜੀ ਇਨਸਾਨ ਸਹਿਮ ਜਾਂਦਾ ਨਾ, ਡਰ ਜਾਂਦਾ। ਅਤੇ ਉਹਨੂੰ ਡਰ ਨੂੰ ਇਕਬਾਲ ਭਾਈ ਨੇ ਸਾਨੂੰ ਆਹ ਜਿਹੜਾ ਵਾ ਫਰਮਾਇਸ਼ ਕਰਕੇ ਜਿਹੜਾ ਸੌਂਗ ਇਹ ਸਾਨੂੰ ਦੱਸਿਆ ਕਿ ਹੁਣ ਤੁਸੀਂ ਇੱਕ ਚਾਹ ਦਾ ਕੱਪ ਹੱਥ 'ਚ ਫੜੋ, ਅਤੇ ਜੇ ਤੁਸੀਂ ਵਿਹਲੇ ਆ ਕਿਧਰੇ, ਅਤੇ ਜੇ ਇੰਨਾ ਮੌਕਾ ਹੈਗਾ ਤੇ ਵਧੀਆ ਜਿਹਾ ਜਿੱਦਾਂ ਆਇਸ਼ਾ ਅਖਤਰ ਕਰਦੀ ਆ ਸੋਹਣੀ ਜਿਹੀ, ਮੈਂ ਤੇ ਬਈ ਜੇ ਦੱਸਣ ਲੱਗੀ ਨਾ ਕਿ ਮੇਰੀ ਕੌਫੀ ਦੇ ਵਿੱਚ ਕੀ ਸ਼ਾਮਿਲ ਹੁੰਦਾ, ਤੇ ਤੁਸੀਂ ਕਹਿਣਾ ਓਏ ਤੂੰ ਫੇਰ ਇੱਥੇ ਡਾਕਟਰੀ ਮਾਰਨ ਲੱਗ ਗਈ। ਭਾਈ ਅਸੀਂ ਕਿਉਂ ਮਾਰੀਏ, ਸਾਨੂੰ ਕੀ ਵਕਤ ਪਿਆ ਆ ਆਪਣੇ ਆਪ ਨੂੰ ਖਾਮ ਖਾਈ, ਅੱਗੇ ਹੀ ਪਤਾ ਨਹੀਂ ਅੱਲਾ ਅੱਲਾ ਕਰਕੇ ਕਿੱਦਾਂ ਜਾਨ ਛੜਾਈ ਦੀ, ਉੱਤੇ ਹੋਰ ਕੋਈ ਮੁਸੀਬਤ ਲੈ ਲਓ। ਭਾਈ ਮੈਂ ਮੁਸੀਬਤ ਨਹੀਂ ਲੈਣੀ, ਲੇਕਿਨ ਗੱਲ ਹੈਗੀ ਏ ਕਿ ਮੇਰੀ ਕੌਫੀ ਦਾ ਰੰਗ ਜਿਹੜਾ ਹੁੰਦਾ ਨਾ, ਇਸ ਵੇਲੇ ਮੈਂ ਹੋਵਾਂ ਇਹ ਗਾਣਾ ਸੁਣਦੀ, ਅਤੇ ਮੈਂ ਤਾਂ ਆਰਾਮ ਨਾਲ ਕੌਫੀ ਦਾ ਕੱਪ ਪਕੜਾਂ ਔਰ ਚੁੱਪ ਕਰਕੇ ਜੋ ਹੋ ਰਿਹਾ ਆਪਣੇ ਦਿਲ ਨੂੰ ਤਸੱਲੀ ਦੇਵਾਂ, ਮਨਾ ਹੌਲਾ ਰਹਿ ਸੌਖਤ ਵੱਲ ਆ, ਅਤੇ ਦੁਆਵਾਂ ਹੀ ਆ ਸਾਡੀਆਂ ਸਭ ਦੇ ਨਾਲ ਅਤੇ ਆਪਣੇ ਨਾਲ ਵੀ। ਚਲੋ ਵੀ ਹੁਣ ਵਧੀਆ ਜਿਹਾ ਇਕਬਾਲ ਭਾਈ
ਤੁਸੀਂ ਤੁਹਾਨੂੰ ਡੈਡੀਕੇਟ ਕਰਦੇ ਤੁਹਾਡਾ ਹੀ ਸੌਂਗ ਐਲੋ ਹੁਣ ਤੁਸੀਂ ਵੀ ਇੱਕ ਚਾਹ ਦਾ ਕੱਪ ਫੜੋ ਅਤੇ ਨਾਲ ਹੈ ਆਪਣਾ ਵਧੀਆ ਅਤੇ ਫਰਮਾਇਸ਼ੀ ਜਿਹੜਾ ਤੁਸੀਂ ਸਾਨੂੰ ਗੀਤ ਕਿਹਾ ਅਤੇ ਆਲੋ ਜੀ ਹੁਣ ਸੁਣੋ ਤੁਹਾਡੀ ਨਜ਼ਰ ਅਸੀਂ ਕਰਦੇ ਹਾਂ।

ਜੀ ਮਾਜ਼ਰਤ ਕਰੋ ਤੇ ਤੁਸੀਂ ਵੈਲ ਫੋਨ ਦੀ ਮੈਨੂੰ ਜ਼ਰਾ ਕੁ ਆਹ ਜਿਹੜਾ ਨਾ ਬਹੁਤ ਹੀ ਸੋਹਣਾ ਜਿਹਾ ਪੰਜਾਬੀ ਗੀਤ ਲਗਾ ਲੈਂਦੇ ਹੋ, ਇੰਨਾ ਕੁਛ ਪ੍ਰੋਗਰਾਮ ਦੇ ਵਿੱਚ ਲੱਗ ਜਾਂਦਾ, ਫਿਰ ਮੈਂ ਤਾਂ ਕੁਛ ਵੀ ਨਹੀਂ ਕਰ ਸਕਦੀ ਕਿਉਂਕਿ ਇਹ ਜਿਹੜਾ ਸਾਡੇ ਕੋਲ ਇਤਨਾ ਮਾਸ਼ਾਅੱਲਾ ਲੰਬਾ ਚੌੜਾ ਸਿਸਟਮ ਪਿਆ ਹੁੰਦਾ ਨਾ ਕੰਪਿਊਟਰ ਦਾ, ਇਹ ਮੈਂ ਕੀ ਕਰਾਂ, ਮੈਂ ਕੁਛ ਕਹਿਣਾ ਵੀ ਚਾਹੁੰਦੀ ਤਾਂ ਮੈਂ ਕਹਿ ਨਹੀਂ ਪਾਉਂਦੀ, ਮੈਂ ਕਹਿ ਵੀ ਨਹੀਂ ਸਕਦੀ ਤਾਂ ਮੈਂ ਕੀ ਕਰਾਂ, ਤਾਂ ਬਿਹਤਰ ਆ ਕਿ ਖਾਮੋਸ਼ੀ 'ਚ ਆਫੀਅਤ ਆ। ਹੁਣ ਕੁਛ ਐਸੀਆਂ ਹੋ ਹੀ ਜਾਂਦੀਆਂ ਟੈਕਨੀਕਲ, ਜਾਂ ਕੀ ਕਰੀਏ ਫਿਰ, ਜਾਨ ਵੀ ਅਸੀਂ ਪੀ ਜਾਈਦਾ, ਅਜੀ ਪੀ ਜਾਣੀਆਂ ਗੱਲਾਂ ਚੰਗੀਆਂ ਹੁੰਦੀਆਂ ਜੇ ਅਸੀਂ ਇੱਥੇ ਗੁਜ਼ਾਰਾ ਕਰਨਾ ਤੇ। ਹਾਏ ਕੀ ਕਰਾਂ, ਇੰਨਾ ਸਿਸਟਮ ਜਿਹੜਾ ਨਾ, ਯਕੀਨ ਕਰੋ ਕਿ ਇਹਦੇ ਵਿੱਚ ਖੁੱਬ ਗਈ ਜੀ ਆਇਸ਼ਾ ਅਖਤਰ, ਗੁਆਚ ਗਈ ਘੁੰਮਣ ਘੇਰੀਆਂ 'ਚ, ਗੁਆਚ ਗਈ, ਗੁਆਚ ਗਈ, ਗੁਆਚ ਗਈ। ਹੁਣ ਨਾ ਬੜੀਆਂ ਉਹ ਭੂਲ ਭੁਲੱਈਆਂ 'ਚੋਂ ਨਾ ਨਿਕਲ ਕੇ ਨਾ ਹੁਣ ਮੈਂ ਆਪਣੇ ਸਿਸਟਮ 'ਤੇ ਟੁਰੀ ਹਾਂ, ਅਤੇ ਮੈਂ ਹੁਣ ਆਪਣਾ ਜਿਹੜਾ ਵੇਲਾ ਨਾ ਜ਼ਾਇਆ ਨਹੀਂ ਕਰਨਾ ਚਾਹੁੰਦੀ, ਮੈਂ ਹੁਣੇ ਤੁਹਾਡੀ ਇਹ ਮੈਨੂੰ ਸੰਗੀਤ ਜਿਹੜਾ ਵਧੀਆ ਜਿਹਾ ਲਗਾ ਲੈਂਦੇ ਹੋ, ਤਾਂ ਕਿ ਹੁਣ ਜੋ ਕੁਛ ਵੀ ਇੱਥੇ ਬੀਤੀ ਮੇਰੇ ਨਾਲ ਤੁਹਾਡੇ ਨਾਲ ਭੁੱਲ ਭੁਲਾ ਕੇ ਅਸੀਂ ਨਵੇਂ ਸਿਰੇ ਦੇ ਉੱਤੋਂ ਸੋਹਣਾ ਜਿਹਾ ਪ੍ਰੋਗਰਾਮ ਅਸੀਂ ਜਿੰਨਾ ਵੀ ਟਾਈਮ ਬਚਿਆ ਅਸੀਂ ਕੈਚ ਕਰ ਲਈਏ, ਅਤੇ ਫਿਰ ਜਦੋਂ ਗੀਤ ਲੱਗਿਆ ਹੋਊਗਾ ਤੁਸੀਂ ਸਾਨੂੰ ਕਾਲ ਵੀ ਕਰੋ, ਅਤੇ ਜੀ ਬਿਲਕੁਲ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰੋ, ਅਤੇ ਤੁਸੀਂ ਆਪਣੀ ਵੀ ਵਧੀਆ ਜਿਹੀ ਜਿਹੜੇ ਤੁਹਾਡੀ ਫਰਮਾਇਸ਼ ਆ, ਅਤੇ ਅਸੀਂ ਉਹਦਾ ਪੂਰਾ ਇਹਤਰਾਮ ਕਰਾਂਗੇ। ਅਤੇ ਚਲੋ ਹੁਣ ਦੇਰ ਕਿਸ ਗੱਲ ਦੀ ਆ ਜੀ, ਨਵੇਂ ਸਿਰੇ ਦੇ ਉੱਤੋਂ ਕੁੱਦ ਪੜੋ ਮੈਦਾਨ ਦੇ ਵਿੱਚ, ਅਤੇ ਮੈਦਾਨ ਦੀ ਬਾਜ਼ੀ ਅੱਜ ਲੈ ਜਾਣੀ ਹੈ ਨਾ ਕੁੜੀਆਂ ਨੇ, ਲੈ ਜਾਣੀ ਜੀ ਬਾਜ਼ੀ ਹੈ ਜੇ ਲੈ ਕੇ ਛੱਡਣੀ ਆ, ਇਹ ਪੰਜਾਬੀ ਕੁੜੀਆਂ ਨੇ ਅੱਜ ਬਾਜ਼ੀ ਲੈ ਜਾਣੀ ਆ ਜੀ, ਆ ਜਾਓ ਜੀ ਮੈਦਾਨ।

ਜੀ, ਤੇ ਪ੍ਰੋਗਰਾਮ ਦੇ ਨਾਲ ਤੁਸੀਂ ਹੁਣ ਠਹਿਰੇ ਹੋਏ ਆ, ਔਰ ਜਿਹੜੀਆਂ ਇਹ ਆ ਹੁਣ ਗਾਣਾ ਨਾ ਸੌਂਗ ਆ ਪੰਜਾਬੀ ਦਾ ਅਮੇਜ਼ਿੰਗ, ਔਰ ਮੈਂ ਕਿਆ ਕਹੂੰ, ਯਕੀਨ ਕਰੋ ਕਿ ਤੁਸੀਂ ਸੁਣੋਗੇ ਨਾ, ਮੈਂ ਕਹਿੰਦੀ ਚੱਸ ਅੱਜ ਤਾਂ ਇਹ ਲਫ਼ਜ਼ ਮੈਂ ਛੱਡਣਾ ਹੀ ਨਹੀਂ, ਕਿਉਂਕਿ ਹਰ ਕੋਈ ਜਿਹੜਾ ਫਰਮਾਇਸ਼ ਵੀ ਬਹੁਤ ਵਧੀਆ ਭੇਜ ਰਿਹਾ, ਪ੍ਰੋਗਰਾਮ ਨੂੰ ਵੀ ਸਰਾਹ ਰਿਹਾ, ਔਰ ਧੀਰੇ ਧੀਰੇ ਅਸੀਂ ਇੱਕ ਬਾ ਮਕਸਦ ਪ੍ਰੋਗਰਾਮ ਦੀ ਤਰਫ ਕਿ ਜਿਹਦੇ ਵਿੱਚ ਅਸੀਂ ਇਹ ਰੱਖਿਆ ਸੀਗਾ ਕਿ ਇਹ ਤੇਰੇ ਮਨ ਚਲੇ ਦਾ ਸੌਦਾ, ਜਿੱਦਾਂ ਤੂੰ ਚਾਹਵੇਂ ਇਹਨੂੰ ਲੈ ਲਾ, ਖੱਟੀ ਚਾਹਵੇਂ ਤਾਂ ਖੱਟੀ ਲੈ ਲਾ ਅਤੇ ਮਿੱਠੀ ਚਾਹਵੇਂ ਤਾਂ ਮਿੱਠੀ ਲੈ ਲਾ। ਇਹ ਜ਼ਿੰਦਗੀ ਨੂੰ ਅਗਰ ਅਸੀਂ ਖੱਟੀ ਬਣਾਉਣਾ ਚਾਹਵੇਂ, ਇਹ ਵੀ ਸਾਡੇ ਇਖਤਿਆਰ ਦਾ ਇਖਤਿਆਰ ਦੇ ਵਿੱਚ ਵਾ, ਅਤੇ ਜੇ ਅਸੀਂ ਮਿੱਠੀ ਬਣਾਉਣਾ ਚਾਹਵੇ ਤਾਂ ਜਿਹੜੇ ਸਾਡੇ ਸੁਣਨੇ ਵਾਲੇ ਆ, ਮੈਂ ਕਹਿੰਦੀ ਉਹਨਾਂ ਨੇ ਸਾਡੀ ਗੱਲ ਪੱਲੇ ਹੀ ਬੰਨ ਲਈ, ਔਰ ਉਹਨਾਂ ਨੇ ਪੂਰਾ ਹੱਕ ਅਦਾ ਕੀਤਾ ਸਾਡੇ ਅੱਜ ਦੇ ਪ੍ਰੋਗਰਾਮ ਸੁਣਨੇ ਦਾ, ਔਰ ਮੈਂ ਦਿਲ ਦੀ ਗਹਿਰਾਈਆਂ 'ਚੋਂ ਤੁਹਾਡਾ ਸਭ ਦਾ ਸ਼ੁਕਰੀਆ ਅਦਾ ਕਰਦੀ, ਔਰ ਸਪੈਸ਼ਲੀ ਇਸ ਮਿੱਠੇ ਮਿੱਠੇ ਗਾਣੇ ਦਾ ਕਿ ਜਦੋਂ ਮੈਂ ਕਿਹਾ ਕਿ ਮਿੱਠੀ ਚਾਹੇ ਮਿੱਠੀ, ਅਤੇ ਉਹਨਾਂ ਨੇ ਕਿਹਾ ਅਸੀਂ ਮਿੱਠੀ ਲੈਣੀ, ਅਸੀਂ ਜ਼ਿੰਦਗੀ ਦੇ ਵਿੱਚ ਰੰਗ ਜਿਹੜੇ ਆ ਨਾ ਉਹ ਮਿੱਠੇ ਮਿੱਠੇ। ਅੱਲਾਹ ਤਾਲਾ ਸਾਨੂੰ ਸਭ ਨੂੰ ਜੀ ਮਿੱਠੇ ਮਿੱਠੇ ਸੋਹਣੇ ਸੋਹਣੇ ਬਹੁਤ ਪਿਆਰੇ ਰੰਗ ਜ਼ਿੰਦਗੀਆਂ ਦੇ ਦੇਵੇ। اللہ تعالیٰ برے وقت سے اور بری آفات وبلیات سے آپ کو ہم سب کو محفوظ رکھے، آمین سم آمین۔ لو جی ہن تسی، میں کہنی ہاں کہ وہ کہندے جی عائشہ جی ہن دیر نہ لگاؤ، تے ایڈا ودیا جڑا تسی گانا ہن کہہ رہے ہیں نا پنجابی دا، تے میں کہنی تسی کہنا واہ تے واہ تے واہ، تے چلو پھر ہن واہ واہ ذرا کر لئیے پھر۔

0: वाह जी वाह, क्या बात ते की गल्लां जी। फरमाइश करने वाले दियां ते फिर इस सॉन्ग दियां क्या गल्लां ते बाता। मैं गया जी हुन एक होर वधिया जिहा जिहड़ा इन्हां दी की कहिंदे हुंदे आ चॉइस नूं, फिर मैनूं इत्थे पंजाबी भुल जांदी। चलो कोई गल नहीं जी, चॉइस इन्हां दी चॉइस दा जी। चौधरी रुखसार अहमद इन्हां ने मैनचेस्टर तो ज्वाइन किया आ, तो इन्हां दी एक होर चॉइस जिहड़ी आ, मैं क्या चलो जी खुशियां मनाओ जी अज तुसी, ते बल्ले बल्ले ते बह जा मैं। पर इस सोंग नू तुहानू जिहड़ा पंजाबी दा संगीत है ना, गीत ते फिर संगीत हुंदे, मैं हमेशा फिर चलो कोई गल नहीं, मैनूं पता ते है ना बई गीत ते फिर उहनां दा मजमूआ संगीत। असीं उस गीत नू सुनाने तो पहले एक गल बड़ी चंगी जिही आ जिहड़ी कि प्रोग्राम्स दा, साडे प्रोग्राम मेरे स्पैशली प्रोग्राम दा खासा हुंदा कि जिहड़ा साडे नाल पिछे ब्रैडफर्ड दे विच इक सानिहा बहुत बड़ा होया कि जिहड़ा इक जूलर दी शॉप दे उत्ते डकैती दी वारदात होई, ते और उस तो अलावा जितने भी कोई जिहड़े गलत कारियां दे विच मुलव्वस स्पैशली साडी अपनी कम्यूनिटी दे अफराद आ, उहनां लई बस इक गल जे उहनां दे पल्ले पै जाए ते वधिया वधिया। ਇਹ ਗੱਲ ਬਲਕਿ ਸਾਰੇ ਮੇਰੇ ਜਿਤਨੇ ਵੀ ਸੁਣਨੇ ਵਾਲੇ ਮੌਜੂਦ ਸਾਮਈਨ ਇਕਰਾਮ ਆ, ਅਤੇ ਅੱਜ ਦਾ ਪ੍ਰੋਗਰਾਮ ਵੀ ਜਿਹੜਾ ਉਹ ਡਿਜ਼ਾਈਨ ਕੀਤਾ ਗਿਆ ਕਿ ਅਸੀਂ ਅੱਛੀਆਂ ਚੰਗੀਆਂ ਚੰਗੀਆਂ ਗੱਲਾਂ ਜਿਹੜੀਆਂ ਆਪਸ ਦੇ ਵਿੱਚ ਸ਼ੇਅਰ ਕਰੀਏ। ਔਰ ਇਹ ਜਿਹੜੀ ਚੰਗੀ ਗੱਲ ਵਾ ਨਾ, ਮੈਂ ਕਹਿੰਦੀ ਹਾਂ ਕਿ ਅਗਰ ਅਸੀਂ ਇਹਨੂੰ ਪੱਲੇ ਬੰਨ ਲਈਏ ਨਾ, ਤਾਂ ਸਾਡਾ ਸਭ ਦਾ ਹੀ ਭਲਾ ਹੋ ਜਾਏ। ਔਰ ਉਹ ਜਿਹੜੇ ਆ ਇਹ ਗੰਦੀ ਔਰ ਨਾਜ਼ੇਬਾ ਇੱਕ ਇੱਕ ਸਾਈਡ 'ਤੇ ਰਹਿ ਗਏ ਅਲਫਾਜ਼ ਕਿ ਮੈਂ ਇਹਨਾਂ ਨੂੰ ਹੁਣ ਕੀ ਕਹਾਂ, ਕਿ ਇੱਕ ਸ਼ਰਮਨਾਕ ਹੱਦ ਤੱਕ ਗਿਰ ਜਾਂਦੇ ਆ ਗਨੌਨੇ ਇਹ ਕੰਮਾਂ ਦੇ ਵਿੱਚ, ਕਿ ਜਿਹਨਾਂ ਨੂੰ ਇਤਨਾ ਹੀ ਅਹਿਸਾਸ ਨਹੀਂ ਕਿ ਉਹ ਕਿੰਨੀ ਮਿਹਨਤਾਂ ਦੇ ਨਾਲ ਕਿਸੇ ਨੇ ਇਹ ਆਪਣੇ ਬਿਜ਼ਨਸ ਬਣਾਏ ਹੁੰਦੇ, ਖੂਨ ਪਸੀਨੇ ਦੀਆਂ ਕਮਾਈਆਂ ਕਰਕੇ ਕਿੱਦਾਂ ਕੋਈ ਉੱਥੇ ਆਪਣਾ ਭਰਮਦਾਰੀ ਰੱਖ ਕੇ ਬੈਠੇ ਹੋਏ ਹੁੰਦੇ, ਔਰ ਜ਼ਾਲਮੋ ਤੁਸੀਂ ਜ਼ੁਲਮ ਕਰਦੇ ਹੋਏ ਨਹੀਂ ਸੋਚਦੇ। ਅਤੇ ਇਹ ਸਾਰੇ ਜਿਤਨੇ ਵੀ ਗਲਤ ਕੰਮਾਂ 'ਚ ਮੁਲਵਸ ਆ, ਅਤੇ ਬਾਕੀ ਜਿਹੜੇ ਵੈਸੇ ਸਭ ਦੀ ਇਨਫੋਰਮੇਸ਼ਨ ਲਈ ਇੱਕ ਗੱਲ ਵਾ, ਬਹੁਤ ਪਤੇ ਦੀ ਗੱਲ ਵਾ ਕਿ ਜਿਹੜੀ ਅੱਛਾਈ ਅੱਛੀ ਚੀਜ਼ ਸਾਡੇ ਤੱਕ ਪਹੁੰਚਣੀ ਹੁੰਦੀ ਆ, ਉਹਨੇ ਤਾਂ ਵੈਸੇ ਹੀ ਪਹੁੰਚਣੀ ਹੁੰਦੀ ਆ ਜਿਹੜੀ ਸਾਡੇ ਮੁਕੱਦਰਾਂ ਦੇ ਵਿੱਚ ਵਾ, ਠੀਕ ਆ। ਅਤੇ ਜੇ ਮੁਕੱਦਰਾਂ 'ਚ ਨਹੀਂ ਵੀ ਆ, ਤਾਂ ਤੁਸੀਂ ਉਹਦੇ ਲਈ ਸਰਤੋੜ ਕੋਸ਼ਿਸ਼ ਕਰਕੇ ਰੱਬ ਦੇ ਕੋਲੋਂ ਦੁਆ ਕਰਕੇ ਲੈ ਲੈਂਦੇ ਹਾਂ, ਅਤੇ ਫਿਰ ਜਦ ਤੁਹਾਡੇ ਕੋਲ ਇਹ ਚੰਗੇ ਚੰਗੇ ਵਸੀਲੇ ਮੌਜੂਦ ਆ, ਤੁਹਾਡੀ ਤਕਦੀਰ ਤੁਹਾਡੀ ਮੇਰੀ ਤਕਦੀਰ ਦਾ ਅੱਲਾਹ ਤਾਲਾ ਦੇ ਉੱਤੇ ਭਰੋਸਾ ਵਾ ਕਿ ਸਾਨੂੰ ਅੱਛੀ ਚੀਜ਼ ਉਹ ਦੇਵੇਗਾ, ਸਾਡੇ ਜਿਹੜੇ ਗਲਤ ਕੰਮਾਂ ਨਾਲੋਂ ਕਈ ਹਜ਼ਾਰ ਗੁਣਾ ਸਾਡੇ ਰੱਬ ਨੇ ਸਾਡੀ ਤਕਦੀਰ ਮੁਕੱਦਰ ਬਹੁਤ ਸੋਹਣਾ ਲਿਖ ਦਿੱਤਾ, ਅਤੇ ਜੇ ਸਾਨੂੰ ਕਿੱਧਰੇ ਜੋਲ ਜਾਂ ਜੋਂਕ ਜਾਂ ਜੋਕ ਜਿਹਨੂੰ ਜੋਕ ਜੋਕ ਨਜ਼ਰ ਆ ਰਹੀ ਆ, ਜੂਲ ਨਜ਼ਰ ਆ ਰਹੀ ਆ, ਇਹ ਜਿਹੜੇ ਕੀ ਹੁਣ ਇਹਨਾਂ ਨੂੰ ਮੈਂ ਕਹਾਂ, ਹੁਣ ਜੇ ਪੰਜਾਬੀ ਦੇ ਉਹ ਜਿਹੜੀਆਂ ਮੇਰੀਆਂ ਸੋਹਣੀਆਂ ਮਾਈਆਂ ਭੈਣਾਂ ਜਿਹੜੀਆਂ ਅਤੇ ਬੀਬੀਆਂ ਉਹ ਗੱਲਾਂ ਕੀ ਉਹਨੂੰ ਕਹਿੰਦੇ ਬਦਦੁਆਈਆਂ, ਉਹਨਾਂ ਨੂੰ ਬਦਦੁਆਈਆਂ, ਯਾ ਅੱਲਾ ਤੋਬਾ ਤੋਬਾ ਤੋਬਾ, ਉਹ ਜੇ ਮੈਂ ਲਫ਼ਜ਼ ਬੋਲਣ ਲੱਗ ਗਈ ਨਾ, ਤਾਂ ਤੁਸੀਂ ਹੱਸ ਹੱਸ ਕੇ, ਤਾਂ ਤੁਹਾਡੇ ਜਿਹੜੇ ਵੱਖੀਆਂ 'ਚ ਜਿਹੜੇ ਉਹ ਕਹਿੰਦੇ ਨਾ ਵੱਖੀ ਵੱਖੀਆਂ 'ਚ ਕੀ ਪੈ ਜਾਂਦੇ ਆ, ਉਹ ਖਲ ਪੈ ਜਾਂਦੇ ਆ, ਕੀ ਪੈ ਜਾਂਦੇ ਆ ਨਾ ਉਹ, ਤਾਂ ਤੁਸੀਂ ਉਹ ਤਾਂ ਹੱਸੂਗੇ ਹੀ, ਲੇਕਿਨ ਉਹਦੇ ਨਾਲ ਨਾਲ ਫਿਰ ਮੈਂ ਜ਼ਰਾ, ਤੁਹਾਨੂੰ ਪਤਾ ਫਿਰ ਥੋੜ੍ਹਾ ਲਿਮਿਟ 'ਚ ਰਹਿਣਾ ਪੈਂਦਾ ਨਾ ਮੇਰਾ, ਤੁਸੀਂ ਦੇਖੋ ਨਾ ਮੈਂ ਬੈਠੀ ਕਿੱਥੇ ਹਾਂ, ਤਾਂ ਗੱਲ ਤੁਹਾਡੀ ਸਮਝ 'ਚ ਆ ਗਈ ਨਾ, ਵੱਖੀਆਂ 'ਚ ਖੱਲੀਆਂ ਪੈ ਜਾਣਗੀਆਂ, ਮੇਰਾ ਖਿਆਲ ਕੋਈ ਇੱਦਾਂ ਦੀ ਲਫ਼ਜ਼ ਆ, ਅਤੇ ਫਿਰ ਗੱਲ ਸਮਝ 'ਚ ਆ ਗਈ ਨਾ, ਤਾਂ ਬਸ ਠੀਕ ਆ। ਅਤੇ ਜਿੱਥੇ ਫਿਰ ਸਾਡੇ ਸਾਨੂੰ ਮੁਕੱਦਰਾਂ 'ਤੇ ਮਾਣ ਹੋਵੇ, ਅਤੇ ਨਾਲੇ ਸਾਡੀਆਂ ਦੁਆਵਾਂ ਦੇ ਉੱਤੇ ਕਿ ਪਤਾ ਅੱਲਾ ਨੇ ਕਬੂਲ ਕਰਨੀਆਂ, ਅਤੇ ਅਸੀਂ ਇਹ ਕੋਈ ਹੋਰ ਵੀ ਬਹੁਤ ਐਸੇ ਜਿਹੜੀ ਸਾਡੀ ਸੋਚ ਆ ਉੱਥੇ ਤੱਕ ਨਹੀਂ ਪਹੁੰਚ ਸਕਦੀ, ਬਈ ਸਾਡੀ ਮੇਰਾ ਮਤਲਬ ਆ ਇਹ ਜਿਹੜੇ ਲੋਕ ਕਰਦੇ ਆ ਇੱਦਾਂ ਦੇ ਗਲਤ ਕੰਮ, ਅਤੇ ਇਹਨਾਂ ਨੂੰ ਅਗਰ ਇਹ ਪਤਾ ਚੱਲ ਜਾਵੇ ਕਿ ਇਹਨਾਂ ਲਈ ਹੋਰ ਕਿੰਨੇ ਕਿੰਨੇ ਚੰਗੇ ਰਾਸਤੇ ਰੱਖੇ ਹੋਏ ਆ, ਅਤੇ ਇੱਦਾਂ ਦੀ ਕਦੀ ਹਰਕਤ ਕਰਨ ਹੀ ਨਾ, ਕਦੀ ਵੀ ਨਾ ਕਰਨ, ਕਿਉਂਕਿ ਜਿਹੜਾ ਤੁਹਾਡੇ ਮੁਕੱਦਰ 'ਚ ਲਿਖ ਦਿੱਤਾ ਗਿਆ ਸਾਡੇ ਮੁਕੱਦਰ 'ਚ, ਉਹ ਸਾਨੂੰ ਮਿਲਣਾ, ਔਰ ਉਹ ਤੁਸੀਂ ਥੋੜ੍ਹਾ ਜਿਹਾ ਸਬਰ 'ਤੇ ਕਰ ਲਓ, ਕਿੰਨਾ ਕੁ ਵਧੀਆ ਮਿਲਣਾ, ਕਿੰਨਾ ਕੁ ਆਹ ਜਿਹੜੀ ਖੇਹ ਅਤੇ ਕੱਟਾਂ ਅਤੇ ਮਿੱਟੀ ਅਤੇ ਤੁਹਾਡੀਆਂ ਹਰ ਵੇਲੇ ਜਾਨਾਂ 'ਤੇ ਬਣੀ ਰਹਿੰਦੀ। ਇੱਧਰੋਂ ਕੋਈ ਆਇਆ ਪੁਲੀਸ ਵਾਲਾ ਤਾਂ ਇੱਧਰੋਂ ਕੋਈ ਆਇਆ ਤੁਹਾਨੂੰ ਚੱਕ ਲਿਆ, ਜੇ ਤੁਹਾਡੀ ਮੌਤ ਨਹੀਂ ਹੈ ਚੱਕ ਲਿਆ, ਉੱਥੇ ਦਾ ਉੱਥੇ ਹੀ ਪਿਆ ਰਹਿ ਗਿਆ ਨਾ। ਅਤੇ ਜੇ ਸਿਕੰਦਰ ਆਜ਼ਮ ਖਾਲੀ ਹੱਥ ਜਾ ਸਕਦਾ ਤਾਂ ਤੁਸੀਂ ਅਸੀਂ ਸਾਰਿਆਂ ਨੇ ਖਾਲੀ ਹੱਥ ਹੀ ਜਾਣਾ, ਇੱਥੇ ਦਾ ਇੱਥੇ ਹੀ ਤੁਹਾਡਾ ਰਹਿ ਗਿਆ। ਜੇ ਉਸ ਵੇਲੇ ਇਹ ਇਹਨਾਂ ਦੀ ਇਹ ਗੱਲ ਪੱਲੇ ਪੈ ਜਾਵੇ ਇਹਦੇ ਇਹਨਾਂ ਦੇ ਦਿਮਾਗਾਂ ਦੇ ਅੰਦਰ, ਛੋਟੇ ਦਿਮਾਗਾਂ ਦੇ ਅੰਦਰ, ਕਿ ਜਦੋਂ ਇਹ ਹਰਕਤ ਕਰ ਰਹੇ ਇਹਨਾਂ ਦੇ ਵਿੱਚੋਂ ਕਿਸੇ ਦੀ ਮੌਤ ਵਾਕਈ ਹੋ ਜਾਵੇ ਤਾਂ ਫਿਰ ਇਹਨਾਂ ਦੀ ਕੀ ਰਹਿ ਜਾਵੇ। ਇਹ ਜਿਹੜੇ ਤੁਸੀਂ ਚਿਹਰਿਆਂ 'ਤੇ ਨਕਾਬ ਅਤੇ ਆਪਣੇ ਵੱਲੋਂ ਵੈਲ ਡਰੈਸ ਹੋ ਕੇ ਆਉਂਦੇ ਆ ਨਾ, ਇਹਨੂੰ ਵੈਲ ਡਰੈਸ ਹੀ ਕਹਾਂਗੇ ਜੀ, ਇਹ ਆਪਣੇ ਵੱਲੋਂ ਵੈਲ ਡਰੈਸ ਹੋ ਕੇ ਜਦੋਂ ਆਉਂਦੇ ਆ, ਅਤੇ ਜੇ ਤੁਹਾਡੀ ਉੱਥੇ ਆਈ ਲਿਖੀ ਹੋਈ ਆ ਗਈ, ਉਹ ਫਿਰ ਵੀ ਨਹੀਂ ਤੁਸੀਂ ਰੱਬ ਦਾ ਸ਼ੁਕਰ ਕਰਦੇ ਕਿ ਉਹਨੇ ਤੁਹਾਡੀ ਉੱਥੇ ਵੀ ਇੱਜ਼ਤ ਰੱਖ ਲਈ। ਉਹ ਮੈਨੂੰ ਬੜੀ ਇੱਕ ਚੰਗੀ ਗੱਲ ਯਾਦ ਆ ਗਈ, ਉਹ ਕਹਿੰਦੇ ਚੋਰ ਵੀ ਕਹਿੰਦਾ ਜਦੋਂ ਚਾਬੀ ਖੋਲ੍ਹਣ ਲੱਗਦਾ, ਉਹ ਕਹਿੰਦਾ ਅੱਲਾ ਤੇਰਾ ਹੀ ਆਸਰਾ। ਦੇਖੋ ਚੋਰ ਨੂੰ ਵੀ ਰੱਬ 'ਤੇ, ਜਦੋਂ ਤੁਹਾਨੂੰ ਸਾਨੂੰ ਰੱਬ 'ਤੇ ਮਾਣ ਆ, ਫਿਰ ਤੁਸੀਂ ਇੱਦਾਂ ਦੀਆਂ ਗੱਲਾਂ ਕਿਉਂ ਹਰਕਤਾਂ ਕਰਦੇ ਆ ਭੈੜਿਓ? ਇਹੀ ਕਹਾਂਗੇ ਕਿ ਭੈੜਿਓ, ਤੁਸੀਂ ਇੱਦਾਂ ਦੀਆਂ ਕਿਉਂ ਹਰਕਤਾਂ ਕਰਦੇ ਕਿ ਜੇ ਇੰਨਾ ਕੁ ਤਾਂ ਮੈਨੂੰ ਕਹਿਣੇ ਦਾ ਤੁਹਾਡਾ ਹੱਕ ਹੈ ਨਾ ਕਿ ਤੁਸੀਂ ਕਿੰਨਾ ਜ਼ੁਲਮ ਕਰਦੇ ਆ, ਕਿੰਨੀਆਂ ਗਲਤ, ਅਤੇ ਜੇ ਤੁਹਾਡੀ ਉੱਥੇ ਮੌਤ ਹੋ ਜਾਵੇ ਉਹ ਤੁਸੀਂ ਫਿਰ, ਤੁਹਾਡੇ ਰੱਬ ਨੇ ਪਰਦਾ ਰੱਖ ਲਿਆ, ਉਹ ਫਿਰ ਵੀ ਕੀ ਕਹਿ ਦੇਵਾਂ ਤੁਹਾਨੂੰ, ਉਹ ਮਾਈਆਂ ਵਾਲੀਆਂ ਮੈਂ ਗਾਲੀਆਂ ਕੱਢਾਂ ਨਾ, ਮੈਂ ਗਾਲੀਆਂ ਨਹੀਂ, ਉਹਨਾਂ ਦੇ ਅੱਖਰ ਇੰਨੇ ਸਟਰੋਂਗ ਹੁੰਦੇ ਨਾ, ਉਹ ਮੈਂ ਸਟਰੋਂਗ ਵਰਡਿੰਗ ਯੂਜ਼ ਕਰਾਂ ਨਾ, ਲੇਕਿਨ ਮੈਂ ਪਤਾ ਨਹੀਂ ਕਿੱਦਾਂ ਆਪਣੇ ਆਪ ਨੂੰ ਕੰਟਰੋਲ ਕਰਕੇ ਬੈਠੀ। ਉਹ ਕੋਈ ਗਾਲੀਆਂ ਦੀ ਸੈਂਸ 'ਚ ਨਹੀਂ ਹੁੰਦੇ, ਲੇਕਿਨ ਸਟਰੋਂਗ ਬੜੇ ਹੁੰਦੇ, ਲੇਕਿਨ ਖੈਰ ਮੈਂ ਉਹ ਨਹੀਂ ਕਰੂੰਗੀ। ਅਤੇ ਇਹੀ ਆ ਕਿ ਤੁਹਾਡਾ ਰੱਬ ਨੇ ਫੇਰ ਵੀ ਪਰਦਾ ਰੱਖ ਲਿਆ, ਤੁਸੀਂ ਬਚ ਬਚਾ ਕੇ ਨਿਕਲੇ, ਹੁਣੇ ਸਜਦੇ 'ਚ ਰੱਬ ਦੇ ਪੈ ਜਾਓ, ਮਾਫ਼ੀ ਮੰਗ ਲਓ ਰੱਬ ਕੋਲੋਂ, ਤੌਬਾ ਕਰ ਲਓ, ਅੱਗੇ ਤੋਂ ਇੱਦਾਂ ਦੇ ਕੰਮ ਨਹੀਂ ਕਰਨੇ। ਅਤੇ ਇਹ ਜਿਹੜਾ ਕੂੜਾ ਕਬਾੜ ਉੱਥੋਂ ਇਕੱਠਾ ਕਰਕੇ ਲੈ ਕੇ ਆਏ, ਇਹ ਤਾਂ ਤੁਹਾਨੂੰ ਵੈਸੇ ਹੀ ਮਿਲ ਜਾਣਾ ਸੀ, ਇਹ ਤਾਂ ਤੁਹਾਨੂੰ ਵੈਸੇ ਹੀ ਮਿਲ ਜਾਣਾ ਸੀਗਾ। ਇਹ ਦਿਮਾਗ ਮੋਟੇ ਦੇ ਵਿੱਚ ਨਾ ਗੱਲ ਮੇਰੀ ਪਾ ਲਈ ਹੋ, ਜਿੱਥੇ ਜਿੱਥੇ ਇੱਦਾਂ ਦੇ ਤੁਸੀਂ ਕੋਈ ਬੈਠੇ ਸੁਣ ਰਹੇ ਆ, ਉਹ ਭਾਈ ਯਾ ਅੱਲਾ ਪਾਕ ਸੋਹਣਿਆ, ਭਾਈਆ ਮੈਂ ਤਾਂ ਵੈਸੇ ਇੱਥੇ ਗੱਲ ਕਰਦੀ, ਯਾ ਖੁਦਾਇਆ ਮੁਝੇ ਮਾਫ਼ ਕਰ ਦੇ, ਲੇਕਿਨ ਦੇਖੋ ਜੀ ਤੁਸੀਂ ਮੈਨੂੰ ਆਪਣੀ ਭੈਣ ਨੂੰ ਐਪਰੀਸ਼ੀਏਟ ਕਰੂੰਗੇ ਕਿ ਤੁਹਾਡੇ ਨਾਲ ਮੈਂ ਚੰਗੀ ਗੱਲ ਕਰ ਰਹੀ। ਫਿਰ ਮੈਨੂੰ ਮੇਰੇ ਭਰਾ ਕਹਿੰਦੇ ਹੁੰਦੇ ਜੇ ਉੱਥੇ ਹੈ ਨਾ ਤੂੰ ਫਿਰ ਕੋਈ ਤੂੰ ਹਟ ਦੀ, ਮੈਂ ਤੂੰ ਖੁਦ ਮੈਂ ਲੇਕਿਨ ਅੱਛੀ ਔਰ ਸਾਫ਼ ਗੱਲ ਮੈਂ ਜ਼ਰੂਰ ਕਹਾਂਗੀ ਕਿ ਰੱਬ ਦੇ ਖੌਫ ਤੋਂ ਡਰਨਾ ਚਾਹੀਦਾ ਨਾ, ਜਿਹਨੇ ਇੱਜ਼ਤ ਰੱਖ ਲਈ, ਪਰਦੇ ਰੱਖ ਲਏ, ਫਿਰ ਆਹ ਤੁਹਾਨੂੰ ਇਹਨੂੰ ਜਦੋਂ ਖਾਓਗੇ ਨਾ, ਇੰਨੇ ਲੋਕਾਂ ਦੀਆਂ ਹਾਵਾਂ ਲੱਗੀ ਆ ਨਾ, ਇਹ ਤਾਂ ਖਾਣੇ 'ਚ ਤੁਹਾਨੂੰ ਸਵਾਦ ਨਹੀਂ ਆਉਣਾ ਹੈਗਾ। ਮੇਰੀ ਗੱਲ ਪੱਲੇ ਬੰਨ ਲਈ, ਇਹਨਾਂ ਦਾ ਸਵਾਦ ਕੋਈ ਨਹੀਂ ਆਉਣਾ, ਤਾਂ ਫਿਰ ਬਿਹਤਰ ਆ ਕਿ ਨਾ ਕਰਿਆ ਕਰੋ, ਜਿਹੜਾ ਰੱਬ ਦਾ ਦਿੱਤਾ ਆ ਜਿੰਨਾ ਹੁੰਦਾ ਉਹਦੇ 'ਤੇ ਗੁਜ਼ਾਰਾ ਕਰ ਲਿਆ ਕਰੋ। ਹੁਣ ਮੈਨੂੰ ਘੜੀ ਵੀ ਦੱਸ ਰਹੀ ਆ, ਲੇਕਿਨ ਮੇਰਾ ਖਿਆਲ ਆ ਕਿ ਇਹਦੇ ਵਿੱਚ ਗਾਣਾ ਇਹ ਜਿਹੜਾ ਨਾ ਇਹ ਪੂਰਾ ਹੋ ਹੀ ਜਾਏਗਾ। ਅਤੇ ਚਲੋ ਫਿਰ ਹੁਣ ਇਹ ਚਲੋ ਆਪਣਾ ਮੂਡ ਜਿਹਾ ਛੱਡੋ ਪਰੇ ਸਾਰੀਆਂ ਗੱਲਾਂ, ਅਤੇ ਆਪਣਾ ਮੂਡ ਬਹਾਲ ਕਰੋ ਔਰ ਛੱਡੋ ਇਸ ਸੈਂਸ ਦੇ ਵਿੱਚ ਕਿ ਤੌਬਾ ਤੌਬਾ ਤੌਬਾ ਤੌਬਾ, ਜਿਹੜੇ ਜਿਹੜੇ ਇੱਦਾਂ ਦੇ ਲੋਕ ਗੱਲ ਸੁਣ ਰਹੇ ਜਿਨ੍ਹਾਂ ਨੇ ਇੱਦਾਂ ਦੀ ਗੰਦੀ ਹਰਕਤ ਕੀਤੀ, ਤੌਬਾ ਕਰ ਲਓ, ਅੱਲਾ ਦੇ ਕੋਲੋਂ ਤੌਬਾ ਕਰ ਲਓ, ਅਤੇ ਦੇਖ ਲਓ ਅਸੀਂ ਫਿਰ ਵੀ ਤੁਹਾਡਾ ਕਿੰਨਾ ਖਿਆਲ ਰੱਖਦੇ ਹਾਂ ਕਿ ਤੁਹਾਨੂੰ ਅਸੀਂ ਵਧੀਆ ਵਧੀਆ। ਹੁਣ ਤਾਂ ਗੱਲ ਹੋ ਗਈ, ਹੁਣ ਤਾਂ ਆਇਸ਼ਾ ਜੀ ਹੁਣ ਬਾਜ਼ ਆ ਜਾ, ਅਤੇ ਕੋਈ ਨਹੀਂ ਇਹ ਜਿਹੜਾ ਗਾਣਾ ਨਾ ਪੂਰਾ ਨਹੀਂ ਹੋਣਾ, ਅਤੇ ਅਸੀਂ ਥੋੜ੍ਹੀਆਂ ਜਿਹੀਆਂ ਹੋਰ ਗੱਲਾਂ ਹੀ ਕਰ ਲਈਏ, ਅਤੇ ਫਿਰ ਨਾ ਬ੍ਰੇਕ ਤੋਂ ਬਾਅਦ ਤੁਹਾਨੂੰ ਇਹ ਸੋਹਣਾ ਜਿਹਾ ਫਰਮਾਇਸ਼ੀ ਸੌਂਗ ਸੁਣਾਵਾਂਗੇ, ਤੁਸੀਂ ਇਹ ਜਿਹੜੀਆਂ ਗੱਲਾਂ ਦੀ ਖੱਟੀ ਮਿੱਠਾ ਪਨ ਨਾ ਇਹ ਭੁੱਲ ਜਾਊਂਗੇ, ਔਰ ਲੇਕਿਨ ਇਹਦੇ ਇਸ ਗੱਲ ਨੂੰ ਜ਼ਰੂਰ ਕਿਤੇ ਬੈਠ ਕੇ ਕੋਨੇ ਖੁਦਰੇ ਦੇ ਵਿੱਚ ਯਾਦ ਕਰਨਗੇ ਇਹ ਲੋਕ। ਅਤੇ ਇਹ ਤਾਂ ਵੈਸੇ ਹੀ ਭੈੜੇ ਹੋ, ਤੁਹਾਡੀ ਮੁਕੱਦਰ 'ਚ ਲਿਖਿਆ ਆਇਆ ਸੀ ਤੁਸੀਂ ਇੰਨਾ ਭੈੜਾ ਬਣ ਕੇ ਜੋ ਇਹਨਾਂ ਨੂੰ ਹਾਸਲ ਕੀਤਾ, ਅਤੇ ਜੇ ਤੁਸੀਂ ਹੱਟੇ ਕੱਟੇ ਇੰਨੇ ਗਲਤ ਕੰਮਾਂ ਦੇ ਉੱਤੇ ਤੁਸੀਂ ਇਹ ਨਾ ਆਪਣੇ ਭੇਜੇ ਨੂੰ ਦਿਮਾਗ ਨੂੰ ਲੜਾਉਂਦੇ, ਤਾਂ ਜੇ ਕਿਤੇ ਚੰਗੇ ਕੰਮ ਕਰਕੇ ਤਾਂ ਕਿਧਰੇ ਹਜ਼ਾਰ ਗੁਣਾ ਜ਼ਿਆਦਾ ਇਹਦੇ ਤੋਂ ਤੁਸੀਂ ਇਹ ਇੱਦਾਂ ਦੀਆਂ ਉਹ ਕੀ 4-5 ਉੱਥੇ ਤੁਸੀਂ ਬਕਸੇ ਇਕੱਠੇ ਕਰਕੇ ਲਿਆ। ਤਾਂ ਜੇ ਤੁਹਾਡੇ ਇਹ ਕੰਮ ਨਾ ਆਏ, ਜੇ ਹੁਣ ਹੀ ਤੁਹਾਨੂੰ ਮੌਤ ਨੇ ਚੱਕ ਲਿਆ ਫਿਰ ਕੀ ਕਰੂੰਗੇ? ਜੇ ਤੁਹਾਡੇ ਲਈ ਇਹ ਵਬਾਲੇ ਜਾਨ ਬਣ ਗਿਆ ਇਹ ਮਾਲ ਜਿਹੜਾ ਇਕੱਠਾ ਕਰਕੇ ਲੈ ਕੇ ਆਏ ਹਾਂ। ਮੈਂ ਹੁਣ ਬ੍ਰੇਕ ਤੱਕ ਤਾਂ ਤੁਹਾਡੀ ਹੁਣ ਜ਼ਰਾ ਥੋੜ੍ਹੀ ਕਲਾਸ ਲੈ ਲਵਾਂ ਮੈਂ, ਹੈ ਨਾ, ਕਿ ਜੇ ਇਹ ਤੁਹਾਡੇ ਕੰਮ ਹੀ ਨਾ ਆਇਆ, ਤੁਸੀਂ ਇੱਥੇ ਹੀ ਹੈ ਨਾ ਮਰਮਰਾ ਗਏ, ਮੁੱਕ ਮਕਾ ਗਏ, ਤਾਂ ਫਿਰ ਜੇ ਤੁਹਾਨੂੰ ਇੰਨੇ ਸਕੂਨ ਹੀ ਨਾ ਦਿੱਤਾ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਹਲਚਲ, ਉਹਨਾਂ ਕਿੰਨੇ ਮਾਸੂਮ ਲੋਕਾਂ ਦੀਆਂ ਹਾਵਾਂ, ਅਤੇ ਜਿਹੜੇ ਉਹ ਮਾਸੂਮ ਜਿਹਾ ਜਿਹੜਾ ਬੱਚਾ ਹੈ, ਉਹ ਮਾਸੂਮ ਬੱਚਾ, ਅਤੇ ਕਿਸ ਤਰ੍ਹਾਂ ਉਹ ਕਹਿੰਦੇ ਨਾ ਕਿ ਇੱਕ ਡੰਡਾ ਜਿਹਾ ਅਤੇ ਲੈ ਕੇ ਅਤੇ ਤੁਹਾਡੇ ਪਿੱਛੇ, ਉਹ ਸ਼ਰਮ ਕਰੋ, ਉਹ ਹਯਾ ਕਰੋ, ਏ ਉਹ ਸ਼ਰਮ ਕਰੋ, ਹਯਾ ਕਰੋ ਕਿ ਉਹ ਮਾਸੂਮ ਬੱਚਾ ਹੈ ਕਿੱਦਾਂ ਆਇਆ, ਅਤੇ ਬਾਪ ਉਹਦੇ ਨੇ ਜਦੋਂ ਬਾਂਹ ਉਹਦੀ ਫੜੀ ਨਾ ਤਾਂ ਦਿਲ ਹੀ ਕੱਢ ਲਿਆ, ਹਾਏ ਉਸ ਵੀਡੀਓ ਨੇ ਦਿਲ ਹੀ ਕੱਢ ਲਿਆ। उस बाप ने अपने बच्चे दी बांह फड़ के रोकना चाहिया, ओए जालमो बाज आ जाओ। ना करो जुलम, ना करो जुलम, ऐदा दा माल खादा या कदी नहीं पचदा हुंदा। मेहनत करो, मजदूरियां कर लो, ए दुनिया चंद दिहाड़े आ, चंद दिहाड़े आ। कलू अपनियां नस्लां किदां तैयार करूंगे दुनिया दे उत्ते तैयार करने लई, उन्हां नस्लां दे लई चंगा लैसन बन जावो, चंगा लैसन बनो। एक कहिंदे ना कि रोल मॉडल बनना अपनियां औलादां लई, की अपनियां औलादां पिछे की सदका जारिया छोड़ के जाऊंगे भैड़े हो है। मेरा ख्याल है इन्ना काफ़ी हो गया, ते अल्लाह सानू सब नू इन्हां दे शर तों महफूज रखे, सानू सब नू अल्लाह हक हलाल दी रोज़ी कमाने दी तौफीक दवे, सानू सब नू अल्लाह ताला इह एक तौफीक दवे कि असी अपनियां आल औलादां नू अल्लाह दे नाम दे उत्ते सदका जारिया बना लईए। बड़ियां औकड़ां आ जांदियां रावां दे विच, औकड़ां, लेकिन ये औकड़ां दा जिहड़ा सिला रब दिंदा ना, जे तुहानू पता लग जावे ना, उह कहिंदे ना कियामत दे रोज़ सबर करने वालियां दा जदों रिवॉर्ड देखणगे ना लोकी, ते वो कहिंदे काश दुनिया च साडियां उंगलियां कट दित्तियां जांदियां सी उस चीज़ ते सबर करदे, ते अज रब कोलो आह मकाम लै लैंदे हो भैड़े हो। ते चंद रोज़ दी जिंदगी आ, इन्ने तो मुक जाना, इत्थे कुछ भी नहीं रहना, इत्थे रब दा नाम रहना, ते जाना ते रब दे कोल ही आ। रब कोल की मूँह लै के जाना, की लै के जाना मूँह रब दे कोल। ते फिर जे इन्हां गल्लां नूं समझ जाऊंगे ना, ते बड़ियां ही मुरादां पा जाऊंगे। बस मुरादा ही पा लो, अल्लाह ताला सानू सब नू नेकियां करने दी तौफीक दवे, इदां दे जालमां नू हिदायत दवे, ते अल्लाह ताला सानू बुरे वक्तां दे तो बुरे शर तो महफूज रखे, और जिन्हां दे नाल इह हादसा गुजरिया अल्लाह करीम उन्हां नू ढेरों ढेर अता करे, और अल्लाह ताला उन्हां दा जितना नुकसान होया वह पूरा कर दे अल्लाह पाक, और उन्हां दे कारोबार च आल औलाद च खैर बरकत अता फरमाए, और सानू सब नू भी अल्लाह पाक अपनी हिफ्ज़ो अमान च रखे। आमीन।
1: एशियन रेडियो ऑन 14:13 AM DAB+ मोबाइल ऐप एंड ऑनलाइन एट bradfordasianradio.co.uk। दिस इज ब्रैडफोर्ड एशियन रेडियो।
2: एंड द विनर इज,
3: एंड द विनर इज,
4: एंड द विनर इज,
2: your business being heard on the radio.
5: Become a real winner by advertising your products and services with a memorable campaign here on Bradford Asian Radio. Radio advertising's ear-catching, affordable and effective. It's the ideal way to get your business noticed. So find out more today. For details, click on bradfordasianradio.co.uk or call 01274 306677.
6: Send money worldwide with Western Union. Send money your way to bank accounts, mobile wallets or for a cash pickup. Visit participating post offices, Eurochange and other retail partner locations. Prefer to send money online? Enjoy zero transfer fee on your first online transfer to a bank account or mobile wallet. Western Union makes money from currency exchange. Additional third-party charges may apply. Western Union Payment Services GB Limited, a UK company authorized by the UK Financial Conduct Authority.
7: उफ, कितनी प्यारी प्यारी खिड़कियाँ और दरवाजे, क्या ही चॉइस है आपका।
8: ये चॉइस हमारा नहीं, ये तो कमाल है, फर्स्ट चॉइस विंडोज यॉर्कशायर का,
7: जो कि पायदार, मजबूत, खूबसूरत डबल एंट्रेपल ग्लेज विंडोज एंड डोर्स के अलावा कंपोजिट डोर से आपके घरों को चार चांद लगाते हैं
8: और प्रॉपर्टी वैल्यू बढ़ाते हैं।
7: फर्स्ट चॉइस
8: 106 लिस्टर हिल्स ब्रेडफोर्ड BD71JL।
7: घरों की खूबसूरती और हिफाजत बढ़ाइए, आज ही फर्स्ट चॉइस का नंबर मिलाइए
8: 01274317644।
9: क्वालिटी, वैल्यू, स्टाइल एंड सिक्योरिटी, योर नंबर वन चॉइस, फर्स्ट चॉइस विंडोज यॉर्कशायर।
10: अरे सुनते हैं, अगली बार खाने का एहतमाम ऐसा करना है कि वाह वाह ही हो जाए।
8: ऐसा उम्दा, लजीज और मजेदार खाना तो ब्रेडफोर्ड में सिर्फ अवार्ड याफ्ता मंगला केटरिंग वाले ही बनाते हैं।
10: मंगनी, सालगिरह, शादी ब्याह या किसी भी मौका के लिए ऐसे खाने के खाना खाने वाला पूछे कि खाना कहां से बनवाया है,
8: और खुशबू, लज्जत और जायका खुद गए कि मंगला केटरिंग से आया है।
10: मंगला केटरिंग, 77 आथिंगटन स्ट्रीट, ब्रैडफोर्ड, BD8 ATY।
8: टेलीफोन 01274731555। मंगला केटरिंग सर्विसेज.uk। दुल्हन वो जो पिया मन थाए,
10: जेवर बोझ पाकिस्तान ज्वेलर से आए।
8: नित नए डिजाइन के सेट, चूड़ियां, कंगन, कांटे,
10: बालियां, अंगूठियां और हार
8: जो दुल्हन करे सिंगार।
10: आज ही मामू काके की दुकान,
8: खालिस सोने की पहचान।
10: पाकिस्तान ज्वेलर्स तशरीफ लाइए
8: और दुल्हन के चर्चे घर घर पहुंचाइए।
10: आपकी शान
8: हमारी आन,
10: क्वालिटी की पहचान।
8: पाकिस्तान ज्वेलर्स, 1 Dufferin Lane, ब्रेडफोर्ड, PD95VR, 01274-491-442।
10: पाकिस्तान ज्वेलर्स।
4: Looking to start driving or building a strong career? With Safeway Rider, you can learn automatic or manual driving with trusted, friendly instructors. We offer theory classes online and in-class to help you pass first time. Need your taxi badge for West, North or South Yorkshire? We will guide you step by step. Want more? Train as a driving instructor with our audit-approved trainers or get your truck, bus or forklift license and grow your future. Safeway Rider. Call today at 01274-201-679 or visit safewayrider.co.uk. Safeway Rider, helping you secure your future.
11: रवायती खानों से हटकर आज किसी नई जगह जाने को जी चाह रहा है
8: तो खुलकर क्यों नहीं कहती कि आज बेल्स जाने का इरादा है।
11: जी हाँ, बेल्स, जहाँ फिश एंड चिप्स, बर्गर्स, फुल इंग्लिश ब्रेकफास्ट, फ्रेश केक्स एंड मैक्रूम्स,
8: और इसके साथ साथ खूबसूरत माहौल में लाइव पियानो से लुत्फ उठाइए। आज ही तशरीफ लाइए। ओपन 7 days, बेल्स, सी रूम, 46 रूली एवेन्यू, ब्रेडफोर्ड, BD6 1DA, फोन 01274-306-567, बिहाइंड शेल पेट्रोल स्टेशन।
1: ब्रेडफोर्ड एशियन रेडियो, our voice, your choice. Bradford Asian Radio. Call the studio now. 01274 306 77.